ਦੇ ਜੀ ਹਜ਼ੂਰੀ ਬਾਬਾ ਕ੍ਰੀਮ ਲਗਾਈ ਅਥਵ ਕੋਨ ਇੱਥੇ ਤਾਂ ਹਾਮੀ ਭਰਿਓ ਕਿਹੋ ਬੀਤੇ ਡਿਸਜੋ ਵਾਤ ਕੋਨ ਖੁੱਲਣ ਦਵੇ